ਮੇਰੇ ਮਹਿਲ ਮਾ ਤੂੰ ਗਹਿਰੀ ਤਾਰਾ ਮੇਰੇ ਮਹਿਲ ਮਾ ਗਹਿਰੀ ਤਾਰਾ ਬਕੜਾ ਬਾਜ ਕਰਾ